ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਤੁਹਾਂ ਸਾਰੇ ਕਾਰਜਕ੍ਰਮ ਸੁਣਨ ਦੇ ਨ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਕਨੇ ਤਾਂ ਸੁਣਦੇ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹੀ ਬਣੀ ਰਿਹਾ ਕਨੇ ਸੁਣਦੇ ਰਿਹਾ ਰੇਡੀਓ ਗੁੰਜਨ।

0: ਰਿਸ਼ਤੋਂ ਥੋੜੀ ਦੀ ਨਜ਼ਰ ਜਿਹੜੇ ਸੇ ਮੋਬਾਈਲ ਫੋਨ ਦਿਓ ਦੌੜਾਉਂਦੇ ਨੇ ਇਹ ਫਰਮਾਇਸ਼ ਅਹਾਂ ਤੱਕ ਪਹੁੰਚੀ ਹੋਵੇ ਵਟਸਐਪ ਦੇ ਮਾਧਿਅਮ ਨੇ ਤਿੰਨਾਂ ਦਾ ਨਾਂ ਵੇ ਰਾਧਾ ਕਸ਼ਮ ਜੀ ਕਹਿੰਦੇ ਸੇ ਰਹਿਣ ਵਾਲੇ ਨੇ ਕਾਂਗੜੇ ਤੇ ਤਾਂ ਜ਼ਰੂਰ ਤਿੰਨਾਂ ਤੱਕ ਅਹਾਂ ਆਈ ਕਿ ਤੇ ਫਰਮਾਇਸ਼ ਪਹੁੰਚਾਈ ਕਹਿੰਦੇ ਤੁਹਾਂ ਸਾਰਿਆਂ ਵੀ ਇੰਜੋਏ ਕੀਤੀ ਫਿਰ ਤੇ ਅਹਾਂ ਵਾਪਿਸ ਆਪਣੀ ਗੱਲਬਾਤ ਉੱਪਰ ਆਈ ਹੋ ਨਾ ਪਰ ਸ਼੍ਰੋਤਾ ਜਿਹੜਾ ਨਾ ਸੇ ਜ਼ਰੂਰ ਅਹਾਂ ਸੋਗੀ ਜੁੜ ਚੁੱਕੇ ਹੋ ਨਾ ਕਰ ਦੇਣ ਤਿੰਨਾਂ ਕਹਿੰਦੇ ਗੱਲਬਾਤ ਹੈਲੋ
1: ਹੈਲੋ
0: ਹੈਲੋ ਨਮਸਤੇ ਜੀ
1: ਨਮਸਤੇ ਸ਼ਸ਼ੀ ਜੀ
0: ਜੀ ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ ਠੀਕ ਠਾਕ ਹੈ ਨਾ
1: ਬਿਲਕੁਲ ਜੀ ਧੰਨਵਾਦ ਜੀ
0: ਜੀ ਤਾਂ ਇੰਦੂ ਜੀ ਸਿੱਧਵਾੜੀ 'ਤੇ ਰਹਿਣ ਵਾਲੇ ਨਾ ਜੀ
1: ਜੀ ਜੀ ਬਿਲਕੁਲ
0: ਜੀ ਤਾਂ ਇੰਦੂ ਜੀ ਇਸ ਟਾਈਮ ਬਾਰਾ ਦਾ ਮੌਸਮ ਕਦੇ ਹੈ ਆਹਾਂ ਤਾਂ ਸਟੂਡੀਓ 'ਚ ਬੜੀ
1: ਵਰਖਾ ਹੀ ਲੱਗੀ ਹੈ ਬੜੀ ਸਾਰੀ ਹੁਣ ਤੱਕ ਚੱਲੀ ਹੈ
0: ਜੀ ਅੱਛਾ ਹੁਣ ਜਿਹੜਾ ਰੁਕੀ ਹੈ ਵਰਖਾ
1: ਹਾਂਜੀ
0: ਮੁਹੱਲੇ
1: ਦੇ ਸਾਬ ਨੇ ਡਰਦਾ ਉਸ ਸਾਬ ਨੇ ਉਹ ਹੀ ਵੱਡਾ ਹੁੰਦਾ
0: ਜੀ ਜੀ
1: ਬੱਚੇ ਪਰ ਜ਼ਿਆਦਾ ਮੋਲ ਦਾ ਇਫੈਕਟ ਜਿਹੜਾ ਹੈ ਪਾਉਂਦਾ ਅਗਰ ਅੱਛਾ ਅਗਰ ਅੱਛਾ ਰਹਿ ਗਏ ਤਾਂ ਅੱਛਾ ਹੈ ਅਗਰ ਇਤਨੇ ਅਗਰ ਅਸਾਂ ਉਸ ਹਿਸਾਬੇ ਰਹਿ ਕੇ ਮੋਲ ਤਾਂ ਉਸ ਹਿਸਾਬੇ ਦੇ ਬੱਚੇ ਵੀ ਛੱਡ ਜਾਣਾ ਅਗਰ ਰਿਸਪੈਕਟ ਦੇਂਗੇ ਨਾ ਬੱਚੇ ਅੱਜ ਕੱਲ੍ਹ ਦੇਖਾ ਨਾ ਬੋਲਦੇ ਨਾ ਬੱਚੇ ਵੀ ਜੀ ਜੀ ਆਪ ਕਰਕੇ ਬੋਲੇ ਤਾਂ ਬੱਚੇ ਵੀ ਉਸੀ ਲੈਂਗੁਏਜ ਚ ਗੱਲ ਕਰਾ ਸੀ ਚਾਹੇ ਛੋਟਾ ਹੋਏ ਚਾਹੇ ਵੱਡਾ ਹੋਏ ਰਿਸਪੈਕਟ ਸਾਰੇ ਦੇਖ ਬਰਾਬਰ ਹੈ ਨਾ
0: अच्छे संस्कार भी देने ना, अच्छा जिहड़ा व्यवहार है सभी देना है पर कई बार अहां बाहर जांदे ना या समाज जांदे ना तां कई बार आपस च गल बात करा दे हुंदे तां अहां बच्चे सामने कुछ जिहड़ा नकारात्मक विचार हन से जरूर रखींदे ना जी
1: हां जी तां बस ओही तां सोचना हुंदा कि अहां क्या लगे बोलना
0: जी
1: तां तां लोग या फिर अहां बोलदे पण तां बच्चे समझाना चाहिदा ना कि अहां मतलब ये गल कीती उस टाइम तां क्या क्योंकि सिचुएशन दे हालात क्या थे उस टाइम की वजह है गल कीती
0: जी
1: ਬੱਚੇ ਨੇ ਫਿਰ ਕੀ ਗੱਲ ਕਰਨਾ ਵੀ ਜ਼ਰੂਰੀ ਹੈ ਨਾ ਹਰ ਮੈਟਰ ਚ
0: ਜੀ ਜੀ ਜੀ ਕਈ ਵਾਰ ਹੁੰਦਾ ਨਾ ਕਿ ਬੱਚਾ ਕੁਛ ਬਾਹਰ ਸਿੱਖੀ ਕਰੀ ਆਉਂਦਾ ਹੈ ਜਾਂ ਆਪਣੇ ਦੋਸਤਾਂ ਤੇ ਸਿੱਖੀ ਕੇ ਆਉਂਦਾ ਹੈ ਨਾ ਜੀ ਅਗਰ ਸਕੂਲ ਜਾਂਦਾ ਹੈ ਤਾਂ ਸਕੂਲ ਕੁਛ ਸਿੱਖੀ ਕਰੀ ਆਉਂਦਾ ਤਾਂ ਸੇ ਘਰ ਘਰ ਵੀ ਉਸ ਉਸ ਗੱਲ ਚ ਜ਼ਰੂਰ ਬੋਲਦਾ ਹੈ ਨਾ ਜੀ ਕਿ ਮੈਂ
1: ਬਿਲਕੁਲ ਜੀ
0: ਆਪਣੇ ਦੋਸਤ ਤੇ ਸਿੱਖੀ ਹੈ ਮੇਰੇ ਦੋਸਤ ਨੇ ਮੈਨੂੰ ਇੰਨਾ ਬੋਲਿਆ ਜਾਂ ਉਨਾ ਬੋਲਿਆ ਜਾਂ ਕੁਛ ਵੀ ਬੋਲਿਆ ਨਾ ਜੀ कार्यक्रम सफर जो ਅੱਗੇ ਬੜਾਉਂਦੇ ਨਾ ਕਹਿੰਦੇ ਅਗਲੇ ਜਿਹੜਾ ਸ਼ੋਤਾ ਨਾ ਸੇ ਜੁੜ ਚੁੱਕੇ ਹੋ ਨਾ ਕਰ ਦੇਣ ਤਿੰਨਾਂ ਕਹਿੰਦੇ ਗੱਲਬਾਤ ਹੈਲੋ ਹੈਲੋ
2: ਨਮਸਕਾਰ ਜੀ
0: ਜੀ ਨਮਸਤੇ ਜੀ ਸਵਾਗਤ ਹੈ ਜੀ ਤੁਹਾਂ ਦਾ ਰੇਡੀਓ ਗੁੰਜਨ ਧਰਮਸ਼ਾਲਾ 'ਚ ਠੀਕ ਠਾਕ ਹੈ ਨਾ
2: ਜੀ ਹਾਂ ਜੀ ਠੀਕ ਹੈ ਜੀ
0: ਜੀ ਤੁਹਾਂ ਕਿੱਥੋਂ ਤੇ ਬੋਲਾ ਤੇ ਕਹਿੰਦੇ ਤੁਹਾਂ ਦਾ ਨਾਂ ਕੀ ਹੈ ਜੀ
2: ਹਾਂ ਜੀ ਯੋਲ ਤੇ ਬੋਲਾਂ
0: ਜੀ ਯੋਲ ਤੇ ਬੋਲਾ ਤੇ
2: जी
0: सुभाष जी क्या काम कार छेड़िया तो हाँ क्या करा थे आज
2: अभी आज बरस रही हो
0: जी अच्छा बरखा लगी हो आज जी उन कदे है मौसम योल दा
2: नहीं है जी
0: जी जी ता सुभाष जी गल बात तो हाँ सुना दे
2: हाँ जी
0: जी ता तो हाँ दे क्या विचार है
2: मेरे विचार जी